0: ਹਾਂ ਤੁਮੇ ਐਕਤਾ ਥੋੜਾ ਪਿਆਰ ਥੋੜਾ ਮੈਂ ਜਿਖਿਆ ਫਿਲਮਾਤਲੇ ਗੀਤ ਸ਼੍ਰੇਯਾ ਘੋਸ਼ਾਲ ਆਣਿ ਸਨੇਹਾ ਸੁਰੇਸ਼ ਹੰਚ ਅਵਜ਼ਾਨ ਸ਼ੰਕਰ ਅਹਿਸਾਨ ਲ ਹੰਚ ਸੰਗੀਤ ਸਾ ਪ੍ਰਸੰਨ ਜੋਸ਼ੀ ਹੰਚ ਬੋਲ
1: ਦੀਦੀ ਸਭ ਕਹਤੇ ਹਮ ਆਗੇ ਜਾ ਰਹੇ ਮਗਰ ਕਿਆ ਹਮ ਸਭ ਆਗੇ ਜਾ ਰਹੇ ਯਾ ਸਿਰਫ ਕੁਛ ਲੋਗ
2: ਬਹੁਤ ਸਹੀ ਸਵਾਲ ਪੁੱਛਾ ਆਪਨੇ